0: किसान साथियों कार्यक्रम किसान वाणी भेंट वार्ता की कड़ी विच मैं किसान मित्र कहने तो हाँ जो तो पता ही है कि हर दिन अहाँ नोइया ते नोइया जानकारियां तो हाँ तक जो सब पहुँचाते हैं उसी कड़ी विच मिंजो आज मौका मिला कहने मैं गया हाँ जमानाबाद जो कि कांगड़े वक्खे एक ग्रां है तो उतू जो सह उन्नत महिला जेडे किसान मिंजो मिले हैं तो करते हैं इन्होंने कन्ने गलबात। राम राम जी।
1: राम राम जी।
0: जी अपना नाम दसा।
1: मेरा नाम अनीता देवी है।
0: अनीता जी ता ग्रांड तो हाँ ता ना जमानाबाद
1: कना
0: ब्लॉक भी जड़ा सा
1: कांगड़ा
0: कांगड़ा है ना। अनीता जी खेतीबाड़ी करते हैं ना।
1: हाँ जी करते सर।
0: अच्छा कितना के रकबा तो हाँ वाल जिसे खेती करते हैं या सारी जमीन कितनी है?
1: है सर 2-3 करनाल।
0: तो सारी बाई होंगी है?
1: हाँ जी।
0: क्या क्या लगा देश से?
1: ग्रीन हाउस है हमारा।
0: हाँ जी।
1: ਪਨੀਰੀਆਂ ਲਗਾਉਂਦੇ ਆ। ਹਾਂ
0: ਹਾਂਜੀ
1: ਹਾਂਜੀ ਤੇ ਲੋਕ ਮਤਲਬ ਦੂਰਾ ਦੂਰਾ ਤੇ ਆਉਂਦੇ ਆ ਤੇ ਲੈਣਾ।
0: ਅੱਛਾ
1: ਹਾਂਜੀ
0: ਯਾਨੀ ਕਿ ਤੁਸੀਂ ਪਨੀਰੀ ਤਿਆਰ ਕਰਦੇ ਬੂਟੇ ਕਨਾ ਫਿਰ ਸਾ ਬੂਟੇ ਫਿਰ ਵੇਚਣੇ ਹੈ ਨਾ?
1: ਹਾਂਜੀ।
0: ਅੱਛਾ
1: ਔਰ ਧਾਨ ਵੀ ਲਗਾਏ ਹੋ ਸਬਜ਼ੀ ਵੀ ਲਗਾਈ ਹੋ? ਹਾਂ
0: ਅੱਛਾ ਜੀ। ਇਹ ਬੀਜ ਹੈ ਕੋ ਤੂੰ ਲੇਹੇ ਤੋ? ਹਾਂ ਬੀਜ ਦੀ ਧਾਨ ਦਾ ਬੀਜ ਕੋ ਤੂੰ ਲਿਆ ਕਨਾ ਬਾਕੀ ਪਨੀਰੀ ਵਾਲੇ ਬੀਜ ਕੋ ਤੂੰ ਖਰੀਦਦੇ ਤੋ? ਹਾਂ
1: ਹਾਂ ਤਾਂ ਆਪਣੇ ਪ੍ਰਾਈਵੇਟ ਹੀ ਲੈਂਦੇ ਬੀਜ।
0: ਅੱਛਾ ਤੂੰ ਕਾਂਗੜੇ ਮਿਲ ਜਾਂਦੇ ਹੋਣੇ?
1: ਹਾਂ ਜੀ ਹਾਂ ਜੀ
0: ਕਾਂਗੜੇ। ਧਾਨ ਦੀ ਫਸਲ ਖਰੀ ਹੈ ਬੈ?
1: ਹਾਂ ਜੀ ਠੀਕ ਹੈ।
0: ਅੱਛਾ ਕੌਣ ਕਿਸਮ ਲਗਾਈ ਹੈ ਧਾਨ ਦੀ?
1: 834
0: 834 ਜਿਹੜਾ ਸਾਹਿਬ ਮਤੇ ਸਾਰੇ ਕਿਸਾਨ ਲਗਾਉਂਦੇ ਹਨ ਯਾਨੀ ਕਿ ਹੈ ਨਾ?
1: ਹਾਂਜੀ
0: ਜੀ। ਗ੍ਰੀਨ ਹਾਊਸ ਦੀ ਗੱਲ ਕਰਦੇ ਨੇ ਅਨੀਤਾ ਜੀ ਕਿੰਨੇ ਸਾਲ ਹੋਈ ਹੈ ਗ੍ਰੀਨ ਹਾਊਸ ਲਗਾਏ ਹੋ?
1: ਹੋਈ ਹੈ ਸਰ ਆਹੇ ਉਹ 13 ਸਾਲ।
0: 13 ਸਾਲ ਤੇ ਸਹੀ ਗ੍ਰੀਨ ਹਾਊਸ ਚੱਲਿਆ ਕਿ ਥੋੜਾ ਛੋਟਾ ਵੱਡਾ ਕੀਤਾ ਬਾਅਦ ਚ?
1: ਇੱਕ ਹੋਰ ਸਰ ਬਣਾਈ ਲਿਆ ਹਾਂ ਵੱਖੇ।
0: ਅੱਛਾ
1: ਹਾਂਜੀ ਥੋੜੀ ਰਿਪੇਅਰ ਤਾਂ ਕਰਨਾ ਹੀ ਪੈਂਦੀ ਸਰ।
0: ਹਾਂਜੀ
1: ਹਾਂਜੀ।
0: ਤੇ ਕਿਤਨੇ ਬਾਈ ਕਿਤਨੇ ਦਾ ਜਿਹੜਾ 13 ਸਾਲ ਪਹਿਲਾਂ ਲਗਾਇਆ ਹਾਂ? ਕੋਈ 1000 ਸਕੁਅਰ ਫੁੱਟ ਹੈ?
1: ਹਾਂਜੀ
0: ਹੈ ਨਾ। ਕੀ ਕੀ ਇਸ ਚ ਪਨੀਰੀਆਂ ਇਸ ਵਕਤ ਕੀ ਕੀ ਦੀ ਕਹਦੀਆਂ
1: ਪਨੀਰੀਆਂ? ਸਰ ਗੋਭੀਆਂ ਲਾਈਆਂ ਇਸ ਵਕਤ।
0: ਹਾਂਜੀ
1: ਟਮਾਟਰਾਂ ਲਗਾਈਆਂ।
0: ਅੱਛਾ
1: ਹਾਂਜੀ।
0: ਗੋਭੀ ਕੌਣ ਕੌਣ ਲਗਾਈ ਹੋ ਵਿੱਚ?
1: ਕੜਮ ਵੀ ਲਾਈ ਹੈ ਸਰ।
0: ਹਾਂਜੀ
1: ਬੰਦ ਗੋਭੀ ਲਾਈ ਹੋ?
0: ਹਾਂਜੀ
1: ਫੁੱਲ ਗੋਭੀ ਲਗਾਈ ਹੋ?
0: ਅੱਛਾ
1: ਕਨੇ ਬ੍ਰੋਕਲੀ?
0: अच्छा
1: हां जी।
0: इस वक्त ता हुन बूटे दिखा बाजार विच जेड़े से बेचने दाइयां तैयार होने हैं ना?
1: हां जी सर।
0: खुद बेचदे फिर इने तो? हां
1: ए हां सर हां दे ग्रीन हाउस ते ले जांदे।
0: अच्छा।
1: जी और थी सर 2 रुपए बूटा लाया हां रुपए बूटा लाया।
0: अच्छा देखा भाई इतना जेड़ा सा पौध तैयार करनी है 1 रुपए दा कुछ भी जेड़ा सा तो हां इदा जेड़ा सा मूल्य नहीं रखया ना?
1: हां जी हाइब्रिड भी लगांदे ना? हां
0: हां जी
1: सर हां रुपए बूटा बेचदे कन और थी 2 या 2.5 रुपए है।
0: हां कन देखा चल होई कोई तो हां वाल पौधे लेना होगा पनीरी तो तुम तल जी जो ग्रीन हाउस से जो उखाड़ी के देने हैं ना?
1: हाँ जी।
0: कई बार क्या होंगे
1: बाजार
0: में जो 2-3 दिन पुरानी भी पौध रखी होंगी है ना?
1: बिल्कुल फ्रेश देनी उन्हें पूरी।
0: तो इस वक्त गोभी अगर कोई लेना चाह तो पनीरी तैयार है?
1: हाँ जी सर सारी तैयार है पनीर।
0: इससे लोग जी टमाटर वगैरह
1: टमाटर भी तैयार हैं सर।
0: अच्छा अनीता जी हां ने सुन जाने ये दसा कि चलो तो हां ये जी चलो पनीरी पांदे हैं ना तो पहले क्या क्या कितनी इस पे खाद पानी जी मिट्टी की तैयार करते चलो फूल थिना भरते हैं ता?
1: सर हां मतलब 15-20 दिन पहले ते था क्यारी ये मतलब पानी देना खरी सह करनी पूरी पूरी मिट्टी करनी उसकी।
0: हां जी।
1: अच्छी फिर खरी कितनी ते सही भाई थोड़ा छानना भी होगा मिट्टी ये?
0: हां जी।
1: तो बिरी है छाणी के हाँ मैल मिलाना भी।
0: हाँ जी।
1: तो पूरा मुलायम मुलुई के है फिर छाणना है बिल्कुल मुलायम करनी से।
0: अच्छा छाण दे कैस
1: छे? छाणने छे।
0: अच्छा छाणने छे ना जड़ा बड़ा छाणना होता
1: है। हाँ जी।
0: अच्छा
1: तो बिरी पोलोथीन उसके बाद भरने
0: यानी कि जिस बीच कोई पत्थर गिट्टा कुछ नहीं चाहिए था ना?
1: नहीं चाहिए
0: बिल्कुल भुरभुरी मिट्टी चाहिए।
1: हाँ जी।
0: अच्छा तो इसके बाद भर्ती कर देनी थी ना और जड़ी है पनिया होनी है?
1: हाँ जी।
0: अच्छा फिर तल नहीं लगाई लेना बीच बीज भी?
1: नहीं नहीं पहले सर से भर लेने ना उसके बाद लगाना भी।
0: फिर इस पानी पूनी देना पौंदा होना ना?
1: हाँ जी।
0: तो जिया तुहा दसिया जिया तुहा पनीरियां लगाइया गोभी दी बहुत कितने दिन बाद तैयार हो जाती बेचने दाइया?
1: सर हो जाती से 22 दिन बाद।
0: 22 दिन बाद है ना?
1: हाँ जी।
0: अच्छा ते इस भी दौरान जिया एक जगह जिया पोलीथीन रखी होनी है पनिया जिन्हें अदला बदली भी करना पौंदी कुछ जिया जिया बड़ी बड़ी नर्सरी च होंगे नहीं पौधे लगाए होंगे सब बूटे गांव चाह करते कि जड़ ना थल आई आ इत छोटी जड़ होंगी होनी है ना एक जगह रेंदे होने?
1: नहीं नहीं एक ही जगह रेंदे सर।
0: अच्छा
1: जी पनिया हाँ दीदी बनाते ना मतलब जेडे पोलोथीन होंगे इस मतलब हाँ जेडे घीए वगैरह कने वो लगाते ना?
0: हाँ जी।
1: काकड़ी से लगाते उस च?
0: अच्छा
1: कने ता क्यारियां च लगाते गोभी?
0: अच्छा
1: हाँ जी।
0: अच्छा यानी कि जड़ियां बेल वाली सब्जियां सह तो हां पन्नी
1: से पन्नियां च लगानियां?
0: अच्छा
1: हां जी।
0: कने सीधे क्यारी अंदर बनाई
1: गई क्यारी च
0: ता जलो ग्रीन हाउस तो हां बनाया हा ता इस ताईया विभाग ते कोई अनुदान वगैरह मिलला हा कुछ जी सरकार द्वारा?
1: हां जी मिल लेना सर।
0: अच्छा
1: हां जी।
0: अच्छा जी ਜਿਵੇਂ ਤੁਹਾਨੂੰ ਦੱਸਿਆ ਕਿ ਇੱਕ ਤੁਹਾਂ ਹੋਰ ਇਹ ਗ੍ਰੀਨ ਹਾਊਸ ਬਣਾਇਆ ਤਾਂ ਇਸ ਵਿੱਚ ਵੀ ਪੌਦੇ
1: ਹਾਂ ਇਸ ਚ ਸਰ ਫੁੱਲਾਂ ਦੇ ਬੂਟੇ ਲਗਾਏ
0: ਅੱਛਾ
1: ਮਤਲਬ ਫੁੱਲਾਂ ਹੀ ਪਨੀਰ ਲਗਾਈ ਉਸ ਚ
0: ਅੱਛਾ
1: ਤਾਂ ਮਤਲਬ ਜਿਹੜਾ ਗੈਂਦਾ ਫੁੱਲ ਹੁੰਦਾ ਨਾ
0: ਹਾਂਜੀ
1: ਸਹਿ ਲਗਾਏ ਆ
0: ਅੱਛਾ
1: ਹਾਈਬ੍ਰਿਡ
0: ਤਾਂ ਲੱਗੇ ਇਸ ਵਕਤ ਫੁੱਲ
1: ਹਾਂਜੀ
0: ਅੱਛਾ
1: ਪਨੀਰ ਹੀ ਤਿਆਰ ਹੈ ਸਰ
0: ਅੱਛਾ ਯਾਨੀ ਕਿ ਫੁੱਲਾਂ ਦੇ ਵੀ ਤੁਹਾਂ ਪੌਦੀ ਵੇਚਣੀ ਹੈ ਨਾ
1: ਹਾਂਜੀ
0: ਤਾਂ ਸਹਿ ਕਿਹਨੇ ਦਿੰਦੇ ਤੁਹਾਂ ਬੂਟਾ ਇੱਕ ਫੁੱਲਾਂ ਦਾ
1: ਸਹਿ ਸਰ ਮਤਲਬ ਇਥੋਂ ਗ੍ਰੀਨ ਹਾਊਸ ਤੇ ਲਈ ਜਾਣ ਸਾਡੇ ਤੇ 10 ਜਾਂ 15 ਕੰਟੀਆਂ ਕੁਤੀ ਬਾਹਰ ਲੀਨ ਵੀ ਪਰਸਨਲ ਬੇਚਣੇ ਵਾਸਤੇ ਤੇ ਤੋਂ 20 ਰੁਪਏ ਬੂਟਾ ਦਿੰਦੇ ਕਹਿੰਦੇ ਸਾਡੇ ਗ੍ਰੀਨ ਹਾਊਸ ਤੇ ਲਈ ਜਾਣ ਤਾਂ 15 ਰੁਪਏ ਆ ਮਤਲਬ 10 ਰੁਪਏ ਲਈ
0: ਜਾਣ ਅਨੀਤਾ ਜੀ ਜੀਆਂ ਆ ਗਈ ਤੁਹਾਂ ਦੱਸਿਆ ਕਿ ਪੌਦ ਤੁਹਾਂ ਦੀ ਜਿਹੜੀ ਪਨੀਰੀ ਹੈ ਘਰੇ ਵਿਕੀ ਜਾਂਦੀ ਕਹਿੰਦੇ ਬਾਕੀ ਜੀਆਂ ਤੁਹਾਂ ਫੁੱਲਾਂ ਦੀ ਖੇਤੀ ਵੀ ਜਿਹੜੀ ਸਹਿ ਕਰਾ ਕਰਦੇ ਹਨ
1: ਹਾਂਜੀ
0: ਤੇ ਜੀਆਂ ਘਰੇ ਕੋਈ ਪਸ਼ੂ ਵਗੈਰਾ ਵੀ ਰੱਖਿਓ
1: ਹਾਂਜੀ ਸਰ ਰੱਖੀਆਂ ਬੱਕਰੀਆਂ ਰੱਖੀਆਂ
0: ਅੱਛਾ ਕਿੰਨੀਆਂ ਬੱਕਰੀਆਂ ਨੇ
1: 4
0: ਅੱਛਾ ਦੇਸੀ ਹੋਣ ਕੀ ਬੀਟਲ ਵਗੈਰਾ ਨੂੰ ਕੋਈ ਬੜੀਆ ਨਸਲ ਦੀਆਂ
1: ਨੇ ਨਸਲ ਦੀਆਂ ਹੋਣੀ ਬੜੀਆ ਹੀ ਦੇਸੀ
0: ਅੱਛਾ ਗਾ ਕੋਈ ਗਾ ਮੈਂ ਨਹੀਂ ਰੱਖੀ
1: ਜੀ
0: ਜੀਆਂ ਗ੍ਰੀਨ ਹਾਊਸ ਤੇ ਜੀਆਂ ਖਾਦ ਵਗੈਰਾ ਪਾਉਂਦੇ ਤਾਂ ਇਹ ਮੀਂਗਣਾ ਪਾਉਂਦੇ ਹੋਣੇ ਨੇ
1: ਹਾਂਜੀ
0: ਕੀ ਖਾਦ ਲੈ ਲੈਂਦੇ ਕੁਝ
1: ਖਾਦ ਲਈ ਵੀ ਲੈਂਦੇ ਹਾਂ ਕਹਿੰਦੇ ਇਹ ਵੀ ਹੋਈ ਜਾਂਦੀ
0: ਤਾਂ ਇਹਨਾਂ 4 ਬੱਕਰੀਆਂ ਜ਼ਿਆਦਾ ਨਹੀਂ ਰੱਖੀਆਂ 4 ਹੀ ਰੱਖੀਆਂ ਜ਼ਿਆਦਾ ਨਹੀਂ ਵਧਾਈਆਂ
1: 4 ਰਹੀ ਪਹਿਲਾਂ ਤਾਂ ਜ਼ਿਆਦਾ ਹੀ ਹੈ ਨਾ
0: ਅੱਛਾ
1: ਕਹਿੰਦੇ ਹੁਣ 4 ਹੀ ਹਨ
0: ਜਿਵੇਂ ਤੁਸੀਂ ਗ੍ਰੀਨ ਹਾਊਸ 'ਚ ਜਦੋਂ ਪੌਦੇ ਵਗੈਰਾ ਲਗਾਉਂਦੇ ਹਨ ਤਾਂ ਪਾਣੀ ਵਗੈਰਾ ਕਿਵੇਂ ਲਗਾਉਂਦੇ ਅੰਦਰ ਪਾਣੀ ਦਾ ਕੀ ਸਾਧਨ ਹੈ
1: ਪਾਣੀ ਇਹ ਸਾਧਨ ਸਰ ਕੁੱਲਾ ਤੇ ਹੀ ਹੈ ਆਹ ਮਤਲਬ ਡਰਮ ਭਰੀ ਕੇ ਰੱਖਿਓ
0: ਅੱਛਾ ਯਾਨੀ ਕਿ ਡਰਮ ਵਿੱਚ ਭਰ ਲੈਣਾ ਕੁੱਲਾ ਖਰਾ ਪਾਣੀ ਆਉਂਦਾ ਹੋਣਾ ਨਾ
1: ਹਾਂਜੀ
0: ਅੱਛਾ
1: 12 ਮਹੀਨੇ ਚੱਲ ਜਾਂਦਾ
0: ਕਈ ਵਾਰੀ ਜਿਹੜਾ ਸਹਿ ਵਿਭਾਗ ਦੁਆਰਾ ਕੋਈ ਐਸੀਆਂ ਟ੍ਰੇਨਿੰਗਾਂ ਚੱਲਦੀਆਂ ਕੈਂਪ ਚੱਲਦੇ ਖੇਤੀ ਦੀ ਸਿਖਲਾਈ ਦੇ ਤੁਸੀਂ ਕੁਝ ਟ੍ਰੇਨਿੰਗ ਵਗੈਰਾ ਲਈ ਹੈ ਕੁਥੀ
1: ਹਾਂਜੀ ਪ੍ਰਾਕ੍ਰਿਤ ਖੇਤੀ ਦੀ
0: ਅੱਛਾ ਕੁਦ ਲਈ ਹੀ ਹੈ
1: ਇਹ ਲਈ ਮੈਂ ਬਿਲਾਸਪੁਰ
0: ਅੱਛਾ ਕਿੰਨੇ ਸਾਲ ਪਹਿਲਾਂ
1: ਇਹ ਜਨਵਰੀ ਚ ਲਈ ਸਰ
0: ਅੱਛਾ ਇਹ ਬੈ ਲਈ ਹੈ ਨਾ
1: ਹਾਂਜੀ ਹਾਂਜੀ
0: ਕਿੰਨੇ ਦਿਨ ਦੀ ਟ੍ਰੇਨਿੰਗ ਹੀ ਹੈ
1: ਸਰ ਇਹ ਥੀ 5 ਦਿਨ ਦੀ
0: ਅੱਛਾ 5 ਦਿਨਾਂ ਦੀ ਹੈ ਨਾ
1: ਹਾਂਜੀ
0: ਤਾਂ ਕੀ ਕੀ ਸਿੱਖਿਆ ਤੁਹਾਂ ਉਥੋਂ ਬਿਲਾਸਪੁਰ ਜਾ ਕੇ
1: ਪ੍ਰਾਕ੍ਰਿਤਿਕ ਖੇਤੀ ਜ਼ੀਰੋ ਖੇਤੀ
0: ਤਾਂ ਉਥੋਂ ਤੁਹਾਂ ਘਟਕ ਬਣਾਉਣਾ ਸਿੱਖੇ ਹੋਣੇ ਕਿ ਜਿਵੇਂ ਜੀਵ ਅੰਮ੍ਰਿਤ ਕਿਵੇਂ ਬਣਾਉਣਾ ਗਾਂ ਜੀਵ ਅੰਮ੍ਰਿਤ ਕਿਵੇਂ ਬਣਾਉਣਾ ਹੈ ਨਾ
1: ਹਾਂਜੀ
0: ਤੇ ਜਿਵੇਂ ਤੁਸੀਂ ਜਦੋਂ ਤੁਸੀਂ ਘਰ ਆਏ ਗਏ ਆਪਣੇ ਗ੍ਰੀਨ ਹਾਊਸ 'ਚ ਕੰਮ ਕਰਦੇ ਹਨ ਜਿਹੀਆਂ ਪੌਦੇ ਵਗੈਰਾ ਦਾ ਇਸ 'ਚ ਵੀ ਤੁਸੀਂ ਪ੍ਰਾਕਿਰਤਿਕ ਹੀ ਕਰਦੇ ਹੋਣੇ ਪੌਦੇ ਹੈ
1: ਨਾ
0: ਇਸ ਤੋਂ ਇਲਾਵਾ ਜਿਹੀਆਂ ਹੋਰ ਕੋਈ ਜਿਹੀਆਂ ਕੋਈ ਮਹਿਲਾ ਦੇ ਕੋਈ ਸਮੂਹ ਵਗੈਰਾ ਬਣੇ ਹੁੰਦੇ
1: ਹਾਂਜੀ ਸਮੂਹ ਬਣੇ ਮੈਂ ਉਸ ਤਾਂ ਮਤਲਬ ਉਸ 'ਚ ਵੀ ਸਮਝਾਉਂਦੇ ਹਾਂ
0: ਹਾਂਜੀ
1: ਕਿ ਆਉਂਦੇ ਮਤਲਬ ਬੈਚ ਲੱਗਦੇ
0: ਜੀ ਜੀ
1: ਹਾਂਜੀ ਅੱਛਾ ਉਸ 'ਚ ਵੀ ਆਹ ਟ੍ਰੇਨਿੰਗ ਦਿੰਦੇ ਵੀ
0: ਅੱਛਾ ਕੀ ਕੀ ਸਿਖਲਾਈਆਂ ਇਹ ਖੇਤੀ ਦੀਆਂ ਜਾਂ ਕੁਝ ਹੋਰ ਵੀ
1: ਖੇਤੀਬਾੜੀ ਦੀਆਂ
0: ਕਿੰਨੀਆਂ ਮਹਿਲਾ ਨੇ ਗਰੁੱਪ 'ਚ
1: 10
0: ਅੱਛਾ ਯਾਨੀ ਕਿ ਖੇਤੀ ਦੀ ਕੋਈ ਵੀ ਜਾਣਕਾਰੀ ਹੋਵੇ ਤਾਂ ਤੁਸੀਂ ਆਪੋ 'ਚ ਮਿਲ ਕੇ ਸਾਂਝਾ ਕਰਨੀ ਕਹਿੰਦਾ ਹੋਰ ਵੀ ਅੱਖੇ ਵੱਖਿਆ ਜਿਹੀਆਂ ਕੋਈ ਆਹਾਂ ਦੇ ਜਿਹੀਆਂ ਕਿਸਾਨ ਹਨ ਬਾਗਬਾਨ ਉਹਨਾਂ ਤੱਕ ਜਿਹੜੀਆਂ ਸੇ ਜਾਣਕਾਰੀਆਂ ਪਹੁੰਚਾਣੀਆਂ ਨੇ
1: ਹਾਂਜੀ
0: ਅੱਛਾ ਅਨੀਤਾ ਜੀ ਇਸੇ ਸੋਗੀ ਜਿਹੀਆਂ ਤੁਸੀਂ ਆਪਣੀ ਜ਼ਮੀਨਾਂ ਵਿੱਚ ਕੁਝ ਪੌਦੇ ਵਗੈਰਾ ਵੀ ਲਗਾਏ ਹੋ ਜਿਹੀਆਂ ਕੁਝ ਫਲਦਾਰ ਪੌਦੇ ਹੁੰਦੇ ਥੋੜੇ ਬਹੁਤ
1: ਪੌਦੇ ਲਗਾਏ ਸਰ ਹਾਂ ਨਿੰਬੂ ਹੋਈ ਮਸੰਮੀ ਹੋਈ ਅਮਰੂਦ ਹੋਈ ਆ
0: ਅਨੀਤਾ ਜੀ ਜਿਹੀਆਂ ਕਈ ਵਾਰੀ ਕੀ ਹੁੰਦਾ ਨਹੀਂ ਗ੍ਰੀਨ ਹਾਊਸ 'ਚ ਕੰਮ ਕਰਨਾ ਤਾਂ ਕਈ ਵਾਰੀ ਜਿਹੀਆਂ ਆਹ ਕੋਈ ਪੌਦ ਲਗਾਈ ਹੋ ਤਾਂ ਇਸ ਵਿੱਚ ਕਈ ਵਾਰੀ ਕੋਈ ਐਸੀਆਂ ਕੀਟ ਕਹਿੰਦੇ ਬਿਮਾਰੀਆਂ ਵੀ ਜਿਹੜੀਆਂ ਸਹਿ ਆਈ ਜਾਂਦੀਆਂ ਨੇ ਤੁਹਾਨੂੰ ਜਿਵੇਂ ਕੰਨਾ ਵੀ ਐਸਾ ਕਦੀ ਹੋ ਜਾਂਦਾ ਨਹੀਂ ਜਿਹੀਆਂ ਕਦੀ ਕੋਈ ਜਿਹੀਆਂ ਪੌਦ ਵਗੈਰਾ 'ਚ ਕੋਈ ਬਿਮਾਰੀ ਵਗੈਰਾ ਆਈ ਹੀ ਹੋਵੇ ਅੱਛਾ ਚਲੋ ਭਗਵਾਨ ਦਾ ਸ਼ੁਕਰ ਹੈ ਕਿ ਜਿਹੜੀ ਵੀ ਤੁਸੀਂ ਖੇਤੀਬਾੜੀ ਕਰਦੇ ਸਹਿ ਯਾਨੀ ਕਿ ਜਿਹੜਾ ਵੀ ਬੀਜ ਲਗਾਇਆ ਸਹਿ ਠੀਕ ਠਾਕ ਜਿਹੜਾ ਸਹਿ ਪੈਦਾਵਾਰ ਦੇਣੀ ਦਿੱਤੀ ਹੈ ਨਾ
1: ਹਾਂਜੀ ਸਰ
0: ਅੱਛਾ ਕੰਜੀਆਂ ਕਈ ਵਾਰੀ ਜਿਵੇਂ ਤੁਸੀਂ ਦੱਸਿਆ ਕਿ ਤੁਸੀਂ ਦਾ ਬਲੋਕ ਜਿਹੀਆਂ ਇੱਕ ਕਾਂਗੜਾ ਦਾ ਤੇ ਹਾਂ ਉੱਥੋਂ ਅਧਿਕਾਰੀ ਕਹਿੰਦੇ ਵੀ ਸੰਪਰਕ ਵਿੱਚ ਰਹਿੰਦੇ ਤੁਸੀਂ
1: ਹਾਂਜੀ ਮੀਟਿੰਗ ਹੁੰਦੀ ਸਰ
0: ਇਹ ਆਤਮਾ ਪਰਯੋਜਨਾ ਵਾਲੇ ਸੋਗੀ
1: ਹਾਂਜੀ ਸਰ ਹਾਂਜੀ
0: ਅੱਛਾ ਜੀ ਤੇ ਤੁਸੀਂ ਤੁਹਾਂ ਜਾਈ ਕੇ ਥੋੜਾ ਬਹੁਤ ਜਿਹੜੀ ਸਿੱਖਦੇ ਰਹਿੰਦੇ ਹਨ
1: ਹਾਂਜੀ
0: ਜੀ ਅਨੀਤਾ ਜੀ ਆਹਾਂ ਦੀ ਜਿਹੜੀ ਨੌਜਵਾਨ ਯੁਵਾ ਪੀੜ੍ਹੀ ਹੈ ਨਾ ਉਸ ਯੁਵਾ ਪੀੜ੍ਹੀ 'ਚ ਵੀ ਤੁਸੀਂ ਜਿਹੜਾ ਸਹਿ ਸੰਦੇਸ਼ ਕੋਈ ਦਿਆ ਕਿ ਸਹਿ ਵੀ ਕਿਵੇਂ ਆ ਜਿਹੜਾ ਸਹਿ ਖੇਤੀਬਾੜੀ ਜੋ ਕਰੀ ਕੇ ਜਿਹੜਾ ਸਹਿ ਆਪਣੀ ਆਮਦਨੀ ਜੋ ਜਿਹੜਾ ਸਹਿ ਬੜਾਈ ਸਕਦੇ ਹਨ
1: ਅੱਜ ਕੱਲ੍ਹ ਯੁਵਾ ਇਹ ਕਰਨਾ ਚਾਹੀਦਾ ਜਿਹੜੀ ਖੇਤੀਬਾੜੀ ਹੈ ਸਹਿ ਸੰਭਾਲਾ ਕਹਿੰਦਾ ਆਪਣੀ ਖੇਤੀ ਵਸੂਲ ਕਰਾ ਔਰ ਆਪਣੀ ਖੇਤੀ ਮਤ ਖਿੱਲੀ ਛੱਡਾ ਬਸ ਖੇਤੀਬਾੜੀ ਕਰਕੇ ਤਾਂ ਹੀ ਆਪਣਾ ਇਹ ਹੈ
0: ਜੀ ਜੀ ਹਾਂਜੀ ਅਨੀਤਾ ਜੀ ਤੁਸੀਂ ਆਪਣੇ ਖੇਤੀਬਾੜੀ ਦੇ ਅਨੁਭਵ ਆਹਾਂ ਕੰਨੇ ਸਾਂਝਾ ਕੀਤੇ ਆਪਣਾ ਕੀਮਤੀ ਸਮੇਂ ਤੁਸੀਂ ਆਹਾਂ ਜੋ ਦਿੱਤਾ ਤੁਹਾਂ ਦਾ ਬਹੁਤ ਬਹੁਤ ਧੰਨਵਾਦ
1: ਧੰਨਵਾਦ
2: ਕਿਸਾਨ ਭਾਈਓ ਤਾਂ ਤੁਹਾਂ ਸੁਣੀਏ ਉੱਨਤ ਮਹਿਲਾ ਕਿਸਾਨ ਅਨੀਤਾ ਦੇਵੀ ਜੋ ਤਾਂ ਇਹ ਬੜੇ ਅੱਛੇ ਤਰੀਕੇ ਨੇ ਆਪਣੀ ਖੇਤੀਬਾੜੀ ਦੇ ਕੰਮਕਾਰ ਜਿਹੜੇ ਸਹਿ ਕਰਦੇ ਨੇ ਕਹਿੰਦੇ ਉਮੀਦ ਹੈ ਕਿ ਹਾਂਦੀਆਂ ਕਿਸਾਨ ਭੈਣਾਂ ਵੀ ਇਹਨਾਂ ਜੋ ਜ਼ਰੂਰ ਸੁਣਿਆ ਉਹਨਾਂ ਨੇ ਕਹਿੰਦੇ ਫਾਇਦਾ ਜਿਹੜਾ ਸਹਿ ਅਤੇ ਇਹਨਾਂ ਵੀ ਜ਼ਰੂਰ ਲੈਣਾ ਹੈ ਕਹਿੰਦੇ ਇਸ ਤੋਂ ਬਾਅਦ ਦੇਖਾ ਕਿਸਾਨ ਮਿੱਤਰ ਜੀ ਇਹਾਂ ਦੇ ਕਿਸਾਨ ਭਾਈ ਦਿਨ ਭਰ ਖੇਤਾਂ 'ਚ ਕੰਮ ਕਰਦੇ ਨੇ ਚਾਹੇ ਧੁੱਪ ਹੋਏ ਚਾਹੇ ਠੰਡ ਹੋਏ ਚਾਹੇ ਗਰਮੀ ਹੋਏ ਚਾਹੇ ਸਰਦੀ ਹੋਏ ਨਾ पर तिना दा काम जड़ा सा नहीं रुकदा ता तिना जो थकावट भी बड़ी हुंदी संझा दे टाइम में है ना ता तिना दी थकावट जो दूर करने वास्ते तहां टाले पर बैठे हुंदे ने क्योंकि हां जो पता हुंदा कि अपने किसान भाइयां नाल जानकारी ता सांझा करनी है पर तिना दा मनोरंजन भी हां जरूर करवाना है
0: जी।
2: ता इसे सोगी यहां दिखा प्यारा दिया लोकगीत तिना वास्ते तैयार रख्या ता सुनदे ने लोकगीत
0: जी।